ਡਨ ਡਾਲਾ ਮੋਲਰ ਗਿਆ ਕ੍ਰਿਕਟ ਓਡੀਆਈ ਅਤਾ ਵਨਡੇ ਇੰਟਰਨੈਸ਼ਨਲ ਪ੍ਰਤਾਨਿੰਗਨ ਕ੍ਰਿਕਟ ਸਾਤੂ ਹਰ ਇੰਟਰਨੈਸ਼ਨਲ ਕਤੀਕਾ ਡਨ ਤਰਾਕਿਰ ਅੰਤਰ ਇੰਡੀਆ ਡਨ ਅਫਗਾਨਿਸਤਾਨ ਅਕਾਨ ਦੀ ਮੈਨਕਾਨ ਦੀ ਚੇਨਈ ਸਿਆਂਗਿਨੀ ਵਾਰਤਾ ਬਰਿਤਾ ਸ੍ਰੀਲੰਕਾ ਆਪਣਿਆ ਮਨਾਗਾਸਕਾਨ ਮੰਤਰੀ ਲਵਾਰ ਨਗਰੀ ਡਾਕਟਰ ਐਸ ਜੈਸ਼ੰਕਰ ਮਨਾਗਾਸਕਾਨ ਬਾਬਾ ਇੰਡੀਆ ਹਾਰੋਸ ਮੰਗੋਪਤੇ ਓਪਤੀਮਲਕਾਨ ਹੁਬੁੰਗਾਂਡੀ ਬਰਬਾਗੇ ਕਾਵਾਸਨ ਸੰਭਾਰੀ ਮੰਗਾਜਾਰ ਕਪੰਦਿੰਗਨ ਨੈਸ਼ਨਲ ਓਟੋਨੋਮੀ ਸਟ੍ਰੈਟੇਜਿਸ ਡਨ ਮੁਲਟੀ ਪੋਲਾਰਿਤਾਸ ਦੀ ਦੁਨੀਆ ਯੰਗ ਪਨੂੰ ਗਜਲਾਕ ਬਰਵਿਚਾਰਾ ਡਲਮ ਇੰਡੀਆ ਓ ਐਸ ਫੋਰਮ ਡੁਆਰੀ ਬੁਡੁਆ ਨਾਮ ਡੀ ਨਿਊ ਡੈਲੀ ਕਮਾਰਿਨ ਮਲਾਮ ਡਾਕਟਰ ਜੈਸ਼ੰਕਰ ਮੰਬਾਹਾਸ ਪੰਡਾਲਾਮ ਕਮਿਤਰਾਨ ਇੰਡੀਆ ਅਮਰੀਕਾ ਸਰਕਾਰ ਦੀ ਬਰਬਾਗੇ ਵਿਡਾਂਗ ਮਸਕੀਪੁਨ ਕਡੂਆ ਨਗਰਾਤੰਗਾ ਮਨਾ ਵਿਗਾਸੀ ਬਰਬਾਗੇ ਇਸ਼ੂ ਡਨ ਕੋਂਪਲੈਕਸਿਤਾਸਨਿਆ ਬਲੀਓ ਮਨਾਬਾਕਾਨ ਬਾਬਾ ਸਾਰੇ ਇਰਿੰਗ ਇੰਡੀਆ ਤਰੁਸ ਪਰ ਕਪਾਂਗ ਕਪੰਤਿੰਗਾਨਿਆ ਫੋਨ ਅਕਾਨ ਸਮਾਕਿਨ ਮਲੁਆਸ ਡਨ ਬਰਾਗਾਮ ਦੀ ਪਾਕਿਸਤਾਨ ਤੁਜੂ ਔਰੰਗ ਤੇਵਾਸ ਡਨ ਡਲਾਪਾਨ ਲਾਈਨਿਆ ਲੁਕਾ ਲੁਕਾ ਸਤਲਾ ਹੁਜਨ ਲੇਬਾ ਡਨ ਆਂਗਿਨ ਕੰਚਾਂਗ ਮਲਾਂਡਾ ਸਬਾਗਾਯਨ ਵਿਲਾਇਆ ਪ੍ਰੋਵਿੰਸੀ ਖੈਬਰ ਪਖਤੂਨ ਮਨੁਰੁਤ ਲਾਪੁਰਾਨ ਮੀਡੀਆ ਲੋਕਲ ਅਤਾਬ ਡਨ ਡਿੰਡਿੰਗ ਸਜੁਮਲਾ ਰੂਮਾ ਡਨ ਟੋਕੋ ਅਮਰੁਕ ਡੀ ਕੋਟਾ ਪਹਾੜਪੁਰ ਡਨ ਡੇਸਾ ਡੇਸਾ ਸਕਿਤਾਰਨਿਆ ਦੀ ਡਿਸਟ੍ਰਿਕਟ ਡੇਰਾ ਇਸਮਾਇਲ ਖਾਨ ਆਕੀਬਾਤ ਹੁਜਨ ਡਰਾਸ ਡਨ ਬਾਡੇ ਆਂਗਿਨ ਚੁਆਚਾ ਐਕਸਟ੍ਰੀਮ ਤਰਸਬੁ ਜੁਗਾ ਮਰੂਸਾਕ ਇਨਫਰਾਸਟ੍ਰਕਚਰ ਕਲਿਸਤਰਾ ਖਾਨ ਮੰਗਾਂਗੂ ਪਾਸੋਕਾਨ ਲਿਸਟ੍ਰਿਕ ਦੀ ਬਬਰਾਪਾ ਵਿਲਾਇਆ ਗਲੁਮਬਾਂਗ ਬਾਰੂ ਆਕਸੀ ਮਿਲਿਤਾਰ ਲਿਨ ਤਸਬਤ ਤਾਸ ਤਲਾ ਮੰਗਿੰਗਾਤ ਖਾਨ ਕਤੰਗਾ ਕਤੰਗੰਗਾਨ ਸਚਰਾ ਤਾਜਮ ਅੰਤਾਰਾ ਕਾਬੁਲ ਡਨ ਇਸਲਾਮਾਬਾਦ ਕਮੰਤਰੀਅਨ ਪਰਤਾਹਨਾਨ ਅਫਗਾਨਿਸਤਾਨ ਮੰਗਕਲੇਮ ਤਲਾ ਮਲਾਂਚਾਰਕਾਨ ਸਰਾਂਗਨ ਉਡਾਰਾ ਸਮਾਲਾਮ ਤਰੜਾਪ ਤਰਗਤ ਯੰਗ ਦਿਡੁਗਾ ਤਰਕਾਇਤ ਈਐਸਈਐਸ ਦੀ ਪ੍ਰੋਵਿੰਸੀ ਬਲੁਚਿਸਤਾਨ ਡਨ ਖੈਬਰ ਪਖਤੂਨਵਾ ਪਾਕਿਸਤਾਨ ਡਲਾਮ ਸਬੂ ਆਉਂਗਾਨ ਮੀਡੀਆ ਸੋਸ਼ੀਅਲ ਕਮੰਤਰੀਅਨ ਤਰਸਬੁਤ ਮਨੇਤਾਕਾਨ ਬਾਬਾ ਤਰਗਤ ਪੰਤਿੰਗ ਯੰਗ ਤਲਾ ਦੀ ਤਦਾਬਕਾਨ ਬਰਹਾਸਿਲ ਦੀ ਸਰਾਂਗ ਡਾਨ ਮਮ ਪਰਿੰਗਾਤਕਾਨ ਬਾਬਾ ਅਫਗਾਨਿਸਤਾਨ ਅਕਾਨ ਮੰਗਾਮਬਿਲ ਟਿੰਡਾਕਾਨ ਤਗਾਸ ਤਰਡਾਪ ਸਗਾਲਾ ਅੰਜਮਾਨ ਤਰਡਾਪ ਕਾਮਨਾਨ ਡਨ ਇਸਤਾਬਲਿਤਾਸਨਿਆ ਪ੍ਰਕਾਂਬਾਂਗਾਂ ਇਨੀ ਤਰਜਾਡੀ ਦਿੱਤੰਗਾ ਮਨਿੰਗਾਤਕਾਨਿਆ ਕਤੰਗਾਂਗਾਨ ਤਾਰਾਕਾ ਡੁਵਨਗਾਰਾ ਤੰਤਗਾ ਤੰਤਾਂਗਾ ਤਰਸਬੋਧ ਸਬਲੁਮਨੇ ਪੜਾ ਸਬਲਾ ਜੂਨੀ ਕਮੰਤਰੀਅਨ ਲੁਆਰ ਨਗਰੀ ਅਫਗਾਨਿਸਤਾਨ ਮਮਾਂਗਿਲ ਕੁਆਸਾ ਉਸਾਹਾ ਪਾਕਿਸਤਾਨ ਦੀ ਕਾਬੁਲ ਉਨਤੁਕ ਮਨੇਪਾਇਕਾਨ ਪ੍ਰੋਤੇਸ ਕਰਾਸ ਅਤਾਸ ਡੁਗਾਨ ਪਲੰਗਾਨ ਵਿਲਾਇਆ ਉਡਾਰਾ ਅਫਗਾਨਿਸਤਾਨ ਕਮੰਤਰੀਅਨ ਤਰਸਬੋਧ ਜੁਗਾ ਮਨੁੰਡੂ ਪਾਕਿਸਤਾਨ ਮਲੰਚਰਕਾਨ ਸਰਾਂਗਾਨ ਉਡਾਰਾ ਕਾ ਕਾਵਾਸਾਨ ਪਰਮੁਖਿਮਾਨ ਯਾਂਗ ਦਿਲਾਪੁਰਕਾਨ ਮਨਵਾਸਕਾਨ ਤਿਗਾ ਬਲਾਸ ਵਰਗਾ ਸਿਪਿਲ ਇੰਡੀਆ ਡਨ ਆਸੀਅਨ ਅਤਾ ਐਸੋਸੀਏਸ਼ਨ ਆਫ ਸਾਊਥ ਈਸਟ ਏਸ਼ੀਅਨ ਨੇਸ਼ਨਸ ਪਰਹਿਮਪੁਰਾਨ ਬਾਂਗਸਾ ਆਸੀਆ ਤੰਗਾ ਤੰਗਾਰਾ ਤਲਾ ਸਚਾਰਾ ਤਗਾਸ ਮਨਗਚਾਮ ਤਰਿਯੋਰਿਸਮੇ ਡਾਲਾਮ ਸਗਾਲਾ ਬੰਤੁਕ ਡਨ ਮੈਨੀਫੈਸਟਾਸੀਨਿਆ ਤਰਮਾਸੁਕ ਤੇਰਿਸਮੇ ਲਿੰਤਸ ਬਤਾਸ ਪ੍ਰਤਮੋਹਨ ਪਜਾਬਾ ਸੈਨਿਓਰ ਆਸੀਅਨ ਇੰਡੀਆ ਕਾ ਤਿਗਬਲਾਸ ਮੰਗਨਾਈ ਕਜਹਾਤਾਨ ਤ੍ਰਾਂਸ ਨੈਸ਼ਨਲ ਦੀ ਸਲੰਗਾਰਾਕਾਨ ਸਚਰਾ ਵਿਰਤੁਅਲ ਪਾਡਾ ਹਰੀਡਾਬੂ ਕਡੂਆ ਪਿਆਕ ਮੰਗਚਾਮ ਸਰਾਂਗਨ ਤਰਿਯੋਰਿਸ ਕਾਜੀ ਪਾਡਾ ਡੁਆ ਪਲੁਡੁਆ ਅਪ੍ਰੈਲ 2025 ਦੀ ਪਹਲਗਾਮ ਡਨ ਇੰਸੀਡੈਂਟ ਟੈਰਰ ਪਾਡਾ 10 ਨਵੰਬਰ ਤਾਹੁਨ ਲਾਲੂ ਡੀ ਡੇਕਾਤ ਰੈਡ ਫੋਰਟ ਕਮੰਤਰੀਆਂ ਲੁਆਰ ਨਗਰੀ ਮਨੇਤਾਕਾਨ ਡਾਲਾਮ ਸਬੂਆ ਪਰਨੇਤਾਨ ਬਾਵਾਏ ਕਡੂਆ ਪਿਹਾਕ ਮਨਾਕਾਨਕਾਨ ਪਰਲੂਨਿਆ ਮਮ ਪਰਕੁਵਾਤ ਕਰਦਾ ਸਮਾ ਇੰਟਰਨੈਸ਼ਨਲ ਉਨਤੁਕ ਮਮ ਮਰਾਂਗੀ ਤਰਿਸਮੇਟ ਡਨ ਕਜਾਤਾਨ ਤ੍ਰਾਂਸ ਨੈਸ਼ਨਲ ਸਚਾਰਾ ਕੌਮਪ੍ਰਹੈਂਸਿਵ ਡਨ ਪ੍ਰਕਲਾਂਜੁਤਾਨ ਡੀ ਸੀਨੀ ਸਿਆਰਾਨ ਲੁਆਰ ਨਗਰੀ ਆਲ ਇੰਡੀਆ ਰੇਡੀਓ ਤੰਗਾ ਮਨੇਪਾਇਕਾਨ ਵਾਰਤਾ ਬਰੀਤਾ ਪੰਬਿਚਰਾਨ ਡਾਮਾਈ ਅੰਤਰ ਅਮਰੀਕਾ ਸਰੀਕਾ ਡਨ ਈਰਾਨ ਦੀ ਬਤਲਕਾਨ ਕਮਾਰਿਨ ਸਤਲਾ ਪ੍ਰਤਮਪੁਰਾਨ ਸੰਗੀਤ ਅੰਤਰ ਇਜ਼ਰਾਇਲ ਡਨ ਹਿਜਬੁੱਲਾ ਡੀ ਲੈਬਨੋਨ ਸਲਾਤਾਨ ਯੰਗ ਮਨਵਾਸਕਾਨ ਦੁਆ ਪਲੂ ਸਤ ਔਰੰਗ ਪਾਰਾ ਪਜਾਬਾਤ ਈਰਾਨ ਟਿਡਾ ਬਰਾਂਕਾ ਸਬਾਗੈਮਾਨਾ ਯੰਗ ਤਲਾ ਦੀ ਰੰਚਨਾਕਾਨ ਕਸਵੀਸ ਡੰਗਾਨ ਮਨਗਾਸਕਾਨ ਬਾਵਾ ਪ੍ਰਤਮਪੁਰਾਨ ਡੀ ਲੈਬਨਾਨ ਹਾਰੂਸ ਦੀ ਹੰਤਿਕਾਨ ਸਬਲੁਮ ਪੰਬਿਚਰਾਨ ਡਾਪਾਤ ਬਰਲਾਂਗਸੁੰਗ ਵਕੀਲ ਪ੍ਰੈਸੀਡੈਂਟ ਅਮਰੀਕਾ ਸਰਕਾਰ ਜੇ ਡੀ ਵੈਂਸ ਜੁਗਾ ਮਨੁੰਡਾ ਪੜਦਲਾਨਿਆ ਇਜ਼ਰਾਇਲ ਡਨ ਹਿਜਬੁੱਲਾ ਕਮੋਡੀਅਨ ਮਨੇ ਪਕਾਤੀ ਸਬੂਆ ਗੰਜਾਤਾਨ ਸੰਜਾਤਾ ਸੌਰੰਗ ਪਜਾਪਤ ਸੈਨਿਓਰ ਅਮਰੀਕਾ ਸਰੀਕਾਤ ਮਨੇਤਾਕਾਨ ਬਾਵਾ ਪਾਰਾ ਪਰੁੰਡਿੰਗ ਡਰੀ ਅਮਰੀਕਾ ਸਰੀਕਾਤ ਡਨ ਕਤਾਰ ਮਰੁੰਡਿੰਗਨ ਕਸਾ ਪਕਾਤਾਨ ਤਰਸਬੁ ਡੰਗਾਨ ਬਾਂਧਵਨ ਡਰੀਰਾਨ ਬਿਓਕ੍ਰਾਸ ਸੀਨੀਅਰ ਇੰਡੀਆ ਵਿਵੇਕ ਅਗਰਵਾਲ ਤਲਾ ਤਰਪੀਲੀ ਸਬਗਈ ਫਕੀਲ ਪ੍ਰਸਿਧਨ ਬਰੀਕੁਤਨਿਆ ਡਾਰੀ ਸਤਵਾਨ ਤੁਗਸ ਆਕਸੀ ਕਉਂਗਾਨ ਅਤਾਉ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਉਨਤੁਕ ਮਾਸਾ ਜਾਬਤਾਨ ਡੁਆਰੀ ਬੁਡੁਆ ਨਾਮ ਡੁਆਰੀ ਬੁਡੁਆ ਤੁਜੂ ਬਲੀਓ ਅਕਾਨ ਮੰਗਾਂਤਿਕਾਨ ਗੀਲੈਸ ਥੋਮਸਨ ਡਰੀ ਇੰਗਰਿਸ ਬਾਪਾ ਅਗਰਵਾਲ ਯੰਗ ਸਾਤਿਨੀ ਮੰਜਾਬਾਦ ਸਬਗਈ ਸੈਕਰਟਾਰੀ ਦੀ ਕਮੰਤਰੀਅਨ ਕਬੁਡਾਯਾਨ ਸਬਲੁਮਿਆ ਮਮਪਿਨ ਡੈਲੀਗਾਸੀ ਇੰਡੀਆ ਕਾ ਸਤਵਾਨ ਤੁਗਸ ਆਕਸੀ ਕਉਂਗਾਨ ਡਨ ਮਨਮਾਇਨਕਾਨ ਪਰਾਨ ਕੁੰਚੀ ਡਲਮ ਕਤਰਲਿਬਾਤਾਨ ਇੰਡੀਆ ਡੰਗਨ ਲੰਬਾਗਾ ਪੰਗਾਵਾਸ ਅੰਤੀ ਪੰਚੁਚੀਆਨ ਉਆਂਗ ਡਾਨ ਪਮ ਬਰਾਂਤਾ ਅਸਾਨ ਪਨਡਾਨ ਪੰਡਾਨਾ ਆਨ

0: नमस्कार, ये आकाशवाणी है। खबरां दे नाल मैं यादविंदर सिंह। पहला इस बुलेटिन दियां खास खबरां। राष्ट्रपति द्रौपदी मुर्मू ते प्रधानमंत्री नरेंद्र मोदी अज ओडिशा विच मयूरभंज जिले के पहाड़पुर पहुंचे ने। वह अज 47,000 करोड़ रुपए ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਨੈਸ਼ਨਲ ਟੈਸਟਿੰਗ ਏਜੰਸੀ ਕੱਲ੍ਹ ਹੋਣ ਵਾਲੀ ਨੀਟ UG 2026 ਦੀ ਮੁੜ ਪ੍ਰੀਖਿਆ ਦੀਆਂ ਤਿਆਰੀਆਂ ਦੇ ਹਿੱਸੇ ਵਜੋਂ ਅੱਜ ਦੇਸ਼ ਵਿਆਪੀ ਮੌਕ ਡਰਿੱਲ ਕਰ ਰਹੀ ਹੈ। ਸੇਬੀ ਨੇ ਬਾਜ਼ਾਰ ਸਮਰੱਥਾ ਵਧਾਉਣ, ਪਾਲਣਾ ਦੀਆਂ ਜ਼ਰੂਰਤਾਂ ਨੂੰ ਆਸਾਨ ਬਣਾਉਣ ਅਤੇ ਨੇਮਬੰਦ ਢਾਂਚੇ ਨੂੰ ਮਜ਼ਬੂਤ ਕਰਨ ਲਈ ਕਈ ਸੁਧਾਰਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਕ੍ਰਿਕਟ 'ਚ ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਤੀਜਾ ਅਤੇ ਆਖਰੀ ਇੱਕ ਰੋਜ਼ਾ ਮੈਚ ਅੱਜ ਚੇਨਈ 'ਚ ਖੇਡਿਆ ਜਾ ਰਿਹਾ ਹੈ। ਅਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਓਡੀਸ਼ਾ ਵਿੱਚ ਮਯੂਰਭੰਜ ਜ਼ਿਲ੍ਹੇ ਦੇ ਪਹਾੜਪੁਰ ਪਹੁੰਚ ਗਏ ਨੇ। ਓਡੀਸ਼ਾ ਦੇ ਰਾਜਪਾਲ ਡਾਕਟਰ ਹਰੀ ਬਾਬੂ ਕੰਬਮਪਤੀ ਅਤੇ ਮੁੱਖ ਮੰਤਰੀ ਮੋਹਨ ਚਰਨ ਮਾਂਝੀ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ। ਇਸ ਤੋਂ ਪਹਿਲਾਂ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਪ੍ਰਧਾਨ ਮੰਤਰੀ ਦੀ ਮੌਜੂਦਗੀ 'ਚ ਆਪਣਾ 68ਵਾਂ ਜਨਮਦਿਨ ਮਨਾਉਣ ਲਈ ਆਪਣੇ ਪਿੰਡ ਪਹਾੜਪੁਰ ਪਹੁੰਚੇ ਸਨ। ਦੋਵੇਂ ਉੱਥੇ ਪਵਿੱਤਰ ਸੰਥਾਲੀ ਜਹੀਰਾ ਅਤੇ ਹੋ ਜਹੀਰਾ ਦੇ ਬਾਗਾਂ ਵਿੱਚ ਪੂਜਾ ਕਰਨਗੇ। ਉਹ ਹੁਨਰ ਵਿਕਾਸ ਕੇਂਦਰ ਅਤੇ ਪਹਾੜਪੁਰ ਸਕੂਲ ਦਾ ਵੀ ਦੌਰਾ ਕਰਨਗੇ। ਇਸ ਤੋਂ ਬਾਅਦ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਓਡੀਸ਼ਾ ਸਰਕਾਰ ਦੇ 2 ਸਾਲ ਮੁਕੰਮਲ ਹੋਣ ਦੇ ਮੌਕੇ 'ਤੇ ਰਾਏ ਰੰਗਪੁਰ 'ਚ ਇੱਕ ਵਿਸ਼ਾਲ ਜਨ ਸਭਾ 'ਚ ਸ਼ਾਮਲ ਹੋਣਗੇ। ਉਹ ਊਰਜਾ, ਬੁਨਿਆਦੀ ਢਾਂਚਾ, ਸਿਹਤ ਸੰਭਾਲ, ਸਿੱਖਿਆ ਅਤੇ ਸਿੰਚਾਈ ਸਮੇਤ ਵੱਖ ਵੱਖ ਖੇਤਰਾਂ 'ਚ 47,000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਉਹਨਾਂ ਦੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਨੇ। ਸ੍ਰੀ ਮੋਦੀ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਹੈ ਕਿ ਰਾਸ਼ਟਰਪਤੀ ਮੁਰਮੂ ਦੀ ਸਾਦਗੀ, ਨਿਮਰਤਾ ਅਤੇ ਲੋਕ ਸੇਵਾ ਪ੍ਰਤੀ ਵਚਨਬੱਧਤਾ ਦੇਸ਼ ਵਾਸੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ। ਉਹਨਾਂ ਨੇ ਰਾਸ਼ਟਰਪਤੀ ਮੁਰਮੂ ਦੀ ਲੰਮੀ ਉਮਰ ਅਤੇ ਤੰਦਰੁਸਤ ਜੀਵਨ ਦੀ ਕਾਮਨਾ ਕੀਤੀ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਉਹਨਾਂ ਦੇ ਜਨਮ ਦਿਨ 'ਤੇ ਵਧਾਈਆਂ ਦਿੱਤੀਆਂ ਨੇ। ਸੋਸ਼ਲ ਮੀਡੀਆ ਉੱਤੇ ਆਪਣੇ ਸੰਦੇਸ਼ ਵਿੱਚ ਸ੍ਰੀ ਸ਼ਾਹ ਨੇ ਕਿਹਾ ਕਿ ਰਾਸ਼ਟਰਪਤੀ ਮੁਰਮੂ ਦੇ ਕਾਰਜਕਾਲ ਦੌਰਾਨ ਦੇਸ਼ ਨੇ ਔਰਤਾਂ ਦੇ ਸਨਮਾਨ ਅਤੇ ਲੋਕ ਭਲਾਈ ਦੇ ਖੇਤਰ 'ਚ ਅਨੇਕਾਂ ਪ੍ਰਾਪਤੀਆਂ ਕੀਤੀਆਂ ਨੇ। ਕੱਲ੍ਹ ਦੁਨੀਆ ਭਰ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਵੇਗਾ। ਇਸ ਸਾਲ 12ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦਾ ਵਿਸ਼ਾ ਸਿਹਤਮੰਦ ਜ਼ਿੰਦਗੀ ਲਈ ਯੋਗ ਏ। ਇਹ ਵਿਸ਼ਾ ਹਰ ਉਮਰ 'ਚ ਯੋਗ ਦੀ ਅਹਿਮੀਅਤ ਨੂੰ ਉਜਾਗਰ ਕਰਦਾ ਹੈ। ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ 'ਤੇ ਸੱਭਿਆਚਾਰ ਮੰਤਰਾਲਾ ਦੇਸ਼ ਵਿੱਚ 100 ਥਾਵਾਂ 'ਤੇ ਖਾਸ ਪ੍ਰੋਗਰਾਮ ਕਰਵਾ ਰਿਹਾ ਹੈ। ਇਹਨਾਂ 'ਚ ਭਾਰਤ ਦੀ ਖੁਸ਼ਹਾਲ ਵਿਰਾਸਤ ਅਤੇ ਯੋਗ ਪਰੰਪਰਾਵਾਂ ਦਾ ਵਿਖਾਲਾ ਕੀਤਾ ਜਾਵੇਗਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਭਲਕੇ ਮੱਧ ਪ੍ਰਦੇਸ਼ ਦੇ ਜਬਲਪੁਰ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਦੇ ਸੰਬੰਧ ਵਿੱਚ ਕਰਵਾਏ ਜਾਣ ਵਾਲੇ ਪ੍ਰੋਗਰਾਮ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਹ ਪ੍ਰੋਗਰਾਮ ਸਵੇਰੇ 7:30 ਵਜੇ ਤੋਂ ਸਗਰ ਇਲਾਕੇ ਦੇ ਗੈਰੀਸਨ ਗਰਾਊਂਡ 'ਚ ਸ਼ੁਰੂ ਹੋਵੇਗਾ। ਰਾਸ਼ਟਰਪਤੀ ਅੱਜ ਸ਼ਾਮ ਜਬਲਪੁਰ ਪਹੁੰਚਣਗੇ। ਮੱਧ ਪ੍ਰਦੇਸ਼ ਦੇ ਰਾਜਪਾਲ ਮੰਗੂ ਭਾਈ ਪਟੇਲ ਹਵਾਈ ਅੱਡੇ ਉੱਤੇ ਉਹਨਾਂ ਦਾ ਸਵਾਗਤ ਕਰਨਗੇ। ਯੋਗ ਪ੍ਰੋਗਰਾਮ ਤੋਂ ਬਾਅਦ ਸ਼੍ਰੀਮਤੀ ਮੁਰਮੂ ਰਾਣੀ ਦੁਰਗਾਵਤੀ ਵਿਸ਼ਵ ਵਿਦਿਆਲਿਆ ਦੇ 36ਵੇਂ ਕਨਵੋਕੇਸ਼ਨ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਨੈਸ਼ਨਲ ਟੈਸਟਿੰਗ ਏਜੰਸੀ NTA ਕੱਲ੍ਹ ਹੋਣ ਵਾਲੀ ਨੀਟ UG 2026 ਦੀ ਮੁੜ ਪ੍ਰੀਖਿਆ ਦੀਆਂ ਤਿਆਰੀਆਂ ਦੇ ਹਿੱਸੇ ਵਜੋਂ ਅੱਜ ਦੇਸ਼ ਵਿਆਪੀ ਮੌਕ ਡਰਿੱਲ ਕਰ ਰਹੀ ਏ। ਇਹ ਅਭਿਆਸ ਸਵੇਰੇ 9 ਵਜੇ ਸ਼ੁਰੂ ਹੋਇਆ ਅਤੇ ਸਾਰਾ ਦਿਨ ਜਾਰੀ ਰਹੇਗਾ। ਦੇਸ਼ ਭਰ ਦੇ ਪ੍ਰੀਖਿਆ ਕੇਂਦਰਾਂ 'ਚ ਕੀਤੇ ਜਾ ਰਹੇ ਇਸ ਅਭਿਆਸ ਵਿੱਚ 2.5 ਲੱਖ ਤੋਂ ਵੱਧ ਸੁਰੱਖਿਆ ਮੁਲਾਜ਼ਮ ਹਿੱਸਾ ਲੈ ਰਹੇ ਨੇ। ਇਸ ਦੌਰਾਨ NTA ਨੇ ਕਿਹਾ ਹੈ ਕਿ ਉਹ ਕੱਲ੍ਹ ਹੋਣ ਵਾਲੀ ਨੀਟ UG 2026 ਦੀ ਮੁੜ ਪ੍ਰੀਖਿਆ ਦੇ ਸੁਚਾਰੂ, ਨਿਰਪੱਖ ਅਤੇ ਪਾਰਦਰਸ਼ੀ ਸੰਚਾਲਨ ਲਈ ਪੂਰੀ ਤਰ੍ਹਾਂ ਤਿਆਰ ਏ। ਇੱਕ ਬਿਆਨ ਵਿੱਚ NTA ਨੇ ਕਿਹਾ ਹੈ ਕਿ ਇਹ ਪ੍ਰੀਖਿਆ ਭਾਰਤ ਦੇ 551 ਸ਼ਹਿਰਾਂ ਅਤੇ ਵਿਦੇਸ਼ਾਂ ਦੇ 14 ਕੇਂਦਰਾਂ ਵਿੱਚ 22,79,000 ਤੋਂ ਵੱਧ ਉਮੀਦਵਾਰਾਂ ਲਈ ਕਰਵਾਈ ਜਾਏਗੀ। ਏਜੰਸੀ ਨੇ ਕਿਹਾ ਕਿ ਅਬਜ਼ਰਵਰ, ਕੋਆਰਡੀਨੇਟਰ, ਪੁਲਿਸ ਬਲ ਅਤੇ ਪ੍ਰਸ਼ਾਸਕਾਂ ਸਮੇਤ 2 ਲੱਖ ਤੋਂ ਵੱਧ ਮੁਲਾਜ਼ਮ ਤਾਇਨਾਤ ਕੀਤੇ ਗਏ ਨੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੱਛਮੀ ਬੰਗਾਲ ਦਿਵਸ ਦੇ ਮੌਕੇ 'ਤੇ ਇਸ ਸੂਬੇ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਏ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਏ @AIR ਜਲੰਧਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਬਕਾ ਸਾਥ ਸਬਕਾ ਵਿਕਾਸ ਸਬਕਾ ਵਿਸ਼ਵਾਸ ਤੇ ਸਬਕਾ ਪ੍ਰਯਾਸ ਦੇ ਸਿਧਾਂਤਾਂ ਤੋਂ ਪ੍ਰੇਰਿਤ ਹੋ ਕੇ ਭਾਰਤ ਨੇ ਪਿਛਲੇ 12 ਸਾਲਾਂ ਵਿੱਚ ਬੇਮਿਸਾਲ ਤਬਦੀਲੀ ਦੇਖੀ ਏ। ਆਕਾਸ਼ਵਾਣੀ ਖਬਰਾਂ ਇਸ ਮੌਕੇ 12 ਸਾਲ ਵਿਸ਼ਵਾਸ ਕੇ ਵਿਕਾਸ ਕੇ ਜਨ ਕਲਿਆਣ ਕੇ ਪੇਸ਼ ਕਰ ਰਿਹਾ ਏ। ਅੱਜ ਅਸੀਂ ਸਰਕਾਰ ਦੀਆਂ ਪਰਿਵਰਤਨਕਾਰੀ ਪਹਿਲਕਦਮੀਆਂ ਬਾਰੇ ਜਾਣਕਾਰੀ ਦੇ ਰਹੇ ਹਾਂ ਜੋ ਕਿ ਸਮਰੱਥ ਭਾਰਤ ਦੇ ਸੰਕਲਪ ਨੂੰ ਸਾਕਾਰ ਕਰੇਗਾ। ਪੇਸ਼ ਹੈ ਇੱਕ ਰਿਪੋਰਟ।
1: ਪਿਛਲੇ 12 ਸਾਲਾਂ ਵਿਚ ਸਰਕਾਰ ਨੇ ਭਾਰਤ ਦੇ ਹਾਈਟੈਕ ਖੇਤਰ ਚ ਇਕ ਵੱਡਾ ਬਦਲਾਅ ਲਿਆਂਦਾ। ਸਮਰੱਥ ਭਾਰਤ ਦੇ ਦੋ ਮੁੱਖ ਥੰਮ ਨੇ ਸੈਮੀ ਕੰਡਕਟਰ ਇਕੋਸਿਸਟਮ ਦਾ ਵਿਕਾਸ ਅਤੇ ਸਪੇਸ ਸਟਾਰਟਅਪ ਦੀ ਤੇਜ਼ੀ ਨਾਲ ਵੱਧ ਰਹੀ ਗਿਣਤੀ। ਸਰਕਾਰ ਦੀਆਂ ਨੀਤੀਆਂ ਅਤੇ ਫੈਸਲਿਆਂ ਨਾਲ ਸੈਮੀ ਕੰਡਕਟਰ ਸੈਕਟਰ ਚ ਸਿਰਫ ਯੋਜਨਾਵਾਂ ਹੀ ਨਹੀਂ ਬਣੀਆਂ ਸਗੋਂ ਹੁਣ ਨਿਰਮਾਣ ਤੇ ਡਿਜ਼ਾਈਨ ਨਾਲ ਜੁੜੀਆਂ ਕਈ ਇਕਾਈਆਂ ਵੀ ਕੰਮ ਕਰ ਰਹੀਆਂ ਨੇ। ਦਸੰਬਰ 2021 ਵਿਚ ਇੰਡੀਆ ਸੈਮੀ ਕੰਡਕਟਰ ਮਿਸ਼ਨ ਸ਼ੁਰੂ ਕੀਤਾ ਗਿਆ ਸੀ। ਇਸ ਲਈ 76,000 ਕਰੋੜ ਰੁਪਏ ਦਾ ਵੱਡਾ ਬਜਟ ਰੱਖਿਆ ਗਿਆ। ਇਸ ਯੋਜਨਾ ਤਹਿਤ ਸਿਲੀਕੋਨ ਫੈਬ ਕੰਪਾਊਂਡ ਸੈਮੀ ਕੰਡਕਟਰ ਯੂਨਿਟ ਅਸੈਂਬਲੀ ਅਤੇ ਟੈਸਟਿੰਗ ਸਹੂਲਤਾਂ ਅਤੇ ਚਿਪ ਡਿਜ਼ਾਈਨ ਲਈ 50% ਤੱਕ ਦੀ ਮਾਲੀ ਸਹਾਇਤਾ ਪ੍ਰਦਾਨ ਕੀਤੀ ਗਈ ਸੀ। ਸਾਲ 2026 ਵਿਚ ਸਰਕਾਰ ਨੇ ਸੈਮੀ ਕੰਡਕਟਰ ਮਿਸ਼ਨ 2 ਸ਼ੁਰੂ ਕੀਤਾ ਜਿਸ ਲਈ 1,000 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ। ਇਸ ਦਾ ਮੁੱਖ ਉਦੇਸ਼ ਸਨਅਤਾਂ ਦੇ ਸਹਿਯੋਗ ਨਾਲ ਖੋਜ ਤੇ ਸਿਖਲਾਈ ਕੇਂਦਰ ਸਥਾਪਿਤ ਕਰਨਾ, ਨਵੀਆਂ ਤਕਨਾਲੋਜੀਆਂ ਵਿਕਸਿਤ ਕਰਨਾ ਤੇ ਭਵਿੱਖ ਲਈ ਹੁਨਰਮੰਦ ਮਨੁੱਖੀ ਸਰੋਤ ਤਿਆਰ ਕਰਨਾ। ਇਸ ਦੇ ਨਾਲ ਹੀ ਭਾਰਤੀ ਪੁਲਾੜ ਨੀਤੀ 2023 ਨੇ ਵੀ ਨਿੱਜੀ ਕੰਪਨੀਆਂ ਨੂੰ ਪੁਲਾੜ ਖੇਤਰ ਵਿਚ ਪੂਰੀ ਤਰ੍ਹਾਂ ਕੰਮ ਕਰਨ ਦੀ ਇਜਾਜ਼ਤ ਦਿੱਤੀ ਹੈ। ਹੁਣ ਨਿੱਜੀ ਸੰਸਥਾਵਾਂ ਰਾਕੇਟ ਲਾਂਚ, ਉਪਗ੍ਰਹਿ ਨਿਰਮਾਣ ਤੇ ਸੰਚਾਲਨ, ਡੇਟਾ ਇਕੱਠਾ ਕਰਨ ਤੇ ਵੰਡ ਅਤੇ ਗਰਾਊਂਡ ਸਟੇਸ਼ਨਾਂ ਵਰਗੀਆਂ ਗਤੀਵਿਧੀਆਂ ਕਰ ਸਕਦੀਆਂ ਨੇ। ਇਸ ਨੀਤੀ ਦੇ ਬਾਅਦ ਭਾਰਤ ਵਿਚ ਸਪੇਸ ਸਟਾਰਟਅਪ ਦੀ ਗਿਣਤੀ 2014 ਚ ਸਿਰਫ 1 ਤੋਂ ਵੱਧ ਕੇ ਅੱਜ 400 ਤੋਂ ਵੱਧ ਹੋ ਗਈ ਹੈ। ਇਸ ਨਾਲ ਦੇਸ਼ ਦੀ ਨਿੱਜੀ ਪੁਲਾੜ ਆਰਥਿਕਤਾ ਨੂੰ ਵੀ ਨਵੀਂ ਗਤੀ ਮਿਲੀ ਹੈ। ਸੈਮੀ ਕੰਡਕਟਰ ਮਿਸ਼ਨ ਦੀਆਂ ਪ੍ਰਾਪਤੀਆਂ ਅਤੇ ਤੇਜ਼ੀ ਨਾਲ ਵੱਧ ਰਹੇ ਨਿੱਜੀ ਪੁਲਾੜ ਖੇਤਰ ਰਾਹੀਂ ਭਾਰਤ ਇਕ ਵਿਕਸਿਤ ਰਾਸ਼ਟਰ ਬਣਨ ਵੱਲ ਲਗਾਤਾਰ ਅੱਗੇ ਵੱਧ ਰਿਹਾ। ਬਿਊਰੋ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਾਣੀ ਖਬਰਾਂ ਲਈ ਮੈਂ ਚੰਚਲ ਸ਼ਰਮਾ।
0: ਸੇਬੀ ਨੇ ਬਾਜ਼ਾਰ ਸਮਰੱਥਾ ਵਧਾਉਣ, ਪਾਲਣਾ ਦੀਆਂ ਜ਼ਰੂਰਤਾਂ ਨੂੰ ਆਸਾਨ ਬਣਾਉਣ ਅਤੇ ਨੇਮਬੰਦ ਢਾਂਚੇ ਨੂੰ ਮਜ਼ਬੂਤ ਕਰਨ ਲਈ ਕਈ ਸੁਧਾਰਾਂ ਨੂੰ ਪ੍ਰਵਾਨਗੀ ਦਿੱਤੀ ਏ। ਕੱਲ੍ਹ ਮੁੰਬਈ ਵਿਚ ਸੇਬੀ ਦੀ 214ਵੀਂ ਮੀਟਿੰਗ ਚ ਸੇਬੀ ਨੇ ਮ੍ਰਿਤਕ ਨਿਵੇਸ਼ਕਾਂ ਦੇ ਸ਼ੇਅਰਾਂ ਦੀ ਆਸਾਨੀ ਨਾਲ ਤਬਾਦਲੇ ਦੀ ਸਹੂਲਤ ਨੂੰ ਆਸਾਨ ਬਣਾਇਆ ਏ। ਛੋਟੀ ਰਕਮ ਦੇ ਦਾਅਵਿਆਂ ਦੇ ਨਿਪਟਾਰੇ ਲਈ ਤੇਜ਼ ਟਰਾਂਸਫਰ ਪ੍ਰਕਿਰਿਆ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਏ। ਸੇਬੀ ਬੋਰਡ ਨੇ ਕੁਝ ਮਾਮਲਿਆਂ 'ਚ ਸਥਾਈ ਖਾਤਾ ਨੰਬਰ ਦੀ ਜ਼ਰੂਰਤ ਨੂੰ ਹਟਾਉਣ ਅਤੇ ਤਸਦੀਕ ਨੂੰ ਸੌਖਾ ਬਣਾਉਣ ਲਈ QR ਕੋਡ ਯੋਗ ਮੌਤ ਪ੍ਰਮਾਣ ਪੱਤਰ ਸਵੀਕਾਰ ਕਰਨ ਦਾ ਵੀ ਫੈਸਲਾ ਕੀਤਾ ਏ। ਬੋਰਡ ਨੇ ਇਸ ਸਾਲ 1 ਅਗਸਤ ਤੋਂ ਸੋਧੀਆਂ ਹੋਈਆਂ ਸਮਾਂ ਹੱਦਾਂ ਅਤੇ ਸਖ਼ਤ ਪਾਲਣਾ ਨਿਯਮਾਂ ਦੇ ਨਾਲ ਖੁੱਲ੍ਹੇ ਬਾਜ਼ਾਰ ਸ਼ੇਅਰ ਖਰੀਦ ਨੂੰ ਮੁੜ ਸ਼ੁਰੂ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਏ। ਸੁਪਰੀਮ ਕੋਰਟ ਨੇ ਬੈਂਕਾਂ, ਸੰਪਤੀ ਪੁਨਰ ਨਿਰਮਾਣ ਕੰਪਨੀਆਂ ਅਤੇ ਕਰਜ਼ਦਾਰਾਂ ਦਰਮਿਆਨ ਮਿਲੀ ਭੁਗਤ ਉੱਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਏ। ਸਰਵਉੱਚ ਅਦਾਲਤ ਨੇ ਮਾੜੇ ਕਰਜ਼ਿਆਂ ਦੇ ਹੱਲ ਦੀ ਪ੍ਰਕਿਰਿਆ ਉੱਤੇ ਵੀ ਸਵਾਲ ਕੀਤੇ। ਚੀਫ਼ ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਵੀ ਮੋਹਨ ਦੇ ਬੈਂਚ ਨੇ ਕਿਹਾ ਕਿ ਬੈਂਕ ਟੈਕਸ ਅਦਾ ਕਰਨ ਵਾਲਿਆਂ ਦੇ ਪੈਸੇ ਉਧਾਰ ਦੇ ਰਹੇ ਨੇ ਪਰ ਅਸਰਦਾਰ ਰਿਕਵਰੀ ਉਪਾਅ ਲਾਗੂ ਨਹੀਂ ਕੀਤੇ ਗਏ। ਵਿਦੇਸ਼ ਮੰਤਰਾਲੇ ਦੀ ਤੱਥ ਜਾਂਚ ਇਕਾਈ ਨੇ ਸੋਸ਼ਲ ਮੀਡੀਆ ਉੱਤੇ ਪ੍ਰਸਾਰਿਤ ਉਹਨਾਂ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਹੈ ਜਿਨ੍ਹਾਂ 'ਚ ਕਿਹਾ ਗਿਆ ਸੀ ਕਿ ਕੁਝ ਮੀਮਸ ਨੂੰ ਲੈ ਕੇ ਵਿਰੋਧ ਦਰਜ ਕਰਵਾਉਣ ਲਈ ਚੀਨ ਨੇ ਭਾਰਤ ਦੇ ਰਾਜਦੂਤ ਨੂੰ ਤਲਬ ਕੀਤਾ ਸੀ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਲੱਦਾਖ ਵਿੱਚ ਗਰਜ ਚਮਕ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਪ੍ਰਗਟ ਕੀਤੀ ਏ। ਭਾਰਤ ਅਤੇ ਅਫਗਾਨਿਸਤਾਨ ਦਰਮਿਆਨ ਤੀਜਾ ਅਤੇ ਆਖਰੀ ਇੱਕ ਰੋਜ਼ਾ ਕ੍ਰਿਕਟ ਮੈਚ ਅੱਜ ਚੇਨਈ ਦੇ MA ਚਿਦੰਬਰਮ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਏ। ਇਹ ਮੈਚ ਹੁਣ ਤੋਂ ਥੋੜ੍ਹੀ ਦੇਰ ਪਹਿਲਾਂ 1:30 ਵਜੇ ਸ਼ੁਰੂ ਹੋਇਆ। ਅਫਗਾਨਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਏ। ਖਾਸ ਖਬਰਾਂ ਇੱਕ ਵਾਰ ਫਿਰ ਸੁਣ ਲਓ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਉੜੀਸਾ 'ਚ ਮਯੂਰਭੰਜ ਜ਼ਿਲ੍ਹੇ ਦੇ ਪਹਾੜਪੁਰ ਪਹੁੰਚੇ। ਉਹ ਅੱਜ 47,000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਨੈਸ਼ਨਲ ਟੈਸਟਿੰਗ ਏਜੰਸੀ ਕੱਲ੍ਹ ਹੋਣ ਵਾਲੀ ਨੀਟ UG 2026 ਦੀ ਮੁੜ ਪ੍ਰੀਖਿਆ ਦੀਆਂ ਤਿਆਰੀਆਂ ਦੇ ਹਿੱਸੇ ਵਜੋਂ ਅੱਜ ਦੇਸ਼ ਵਿਆਪੀ ਮੌਕ ਡਰਿੱਲ ਕਰ ਰਹੀ ਏ। ਸੇਬੀ ਨੇ ਬਾਜ਼ਾਰ ਸਮਰੱਥਾ ਵਧਾਉਣ, ਪਾਲਣਾ ਦੀਆਂ ਜ਼ਰੂਰਤਾਂ ਨੂੰ ਆਸਾਨ ਬਣਾਉਣ ਅਤੇ ਨੇਮਬੰਦ ਢਾਂਚੇ ਨੂੰ ਮਜ਼ਬੂਤ ਕਰਨ ਲਈ ਕਈ ਸੁਧਾਰਾਂ ਨੂੰ ਪ੍ਰਵਾਨਗੀ ਦਿੱਤੀ ਅਤੇ ਕ੍ਰਿਕਟ 'ਚ ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਤੀਜਾ ਅਤੇ ਆਖਰੀ ਇੱਕ ਰੋਜ਼ਾ ਮੈਚ ਅੱਜ ਚੇਨਈ 'ਚ ਖੇਡਿਆ ਜਾ ਰਿਹਾ ਏ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਏ। ਸਾਡਾ ਅਗਲਾ ਪ੍ਰਦੇਸ਼ਿਕ ਖਬਰਾਂ ਦਾ ਬੁਲੇਟਿਨ ਸ਼ਾਮੀ 6:20 ਤੇ ਹੋਏਗਾ। ਨਮਸਕਾਰ।
2: ਆਦਾਬ। ये आकाशवाणी है। खबरों के साथ मैं फैसल खान। वजीर आजम नरेंद्र मोदी सदर जमहूरिया द्रौपदी मुर्मू के हमराह उड़ीसा में 47,600 करोड़ रुपए से ज्यादा मालियत के प्रोजेक्टों का इफ्तिताह करेंगे। सरकार ने 16 फिक्स्ड डोज कम्बिनेशन एफडीसी अद्वियात की तैयारी, फरोख्त और तकसीम पर पाबंदी आयद कर दी है। इम्तिहानात कराने वाली कौमी एजेंसी एनटीए ने कल मुनाकिद होने वाले नीट यूजी के दोबारा इम्तिहान से कबल मुलगीर मॉक ड्रिल का इनेकाद किया। भारतीय मौसमियात महकमे ने मगरबी बंगाल के जैली हिमालयी खित्ते और सिक्किम में बाज मकामात पर कल तक शदीद बारिश के लिए रेड अलर्ट जारी किया है। और